ਬੱਚ ਮੋੜ ਤੋਂ ਬੱਚ ਮੋੜ ਤੋਂ ਹਾਂ ਬੱਚ ਮੋੜ ਤੋਂ ਬੱਲੇ ਨੀ ਬੱਚ ਮੋੜ ਤੋਂ ਮੈਂ ਸਦਕੇ ਤੇਰੀ ਤੋਰ ਤੋਂ ਹਾਏ ਨੀ ਬੱਚ ਮੋੜ ਤੋਂ ਕੰਨ ਚੁਰਨੀ ਹੈ ਹਾਏ ਕੰਨ ਚੁਰਨੀ ਹੈ ਸਿੱਧੀ ਇੱਕ ਤਾਨ ਨੀ ਵੇਖ ਅਸੀਂ ਵੀ ਤਾਂ ਹੈਗੇ ਆ ਜਵਾਨ ਨੀ ਬੱਲੇ ਨੀ ਬੱਚ ਮੋੜ ਤੋਂ ਬੱਚ ਮੋੜ ਤੋਂ ਹਾਂ ਬੱਚ ਮੋੜ ਤੋਂ ਬੱਲੇ ਨੀ ਬੱਚ ਮੋੜ ਤੋਂ ਮੈਂ ਸਦਕੇ

0: Assalamu alaikum. It's really nice to listen to your show. Some of the stuff you talk about is very intellectual in different languages, but I get the gist of most of it, and I like listening to the different tunes.
1: You're listening to Awaz FM 99.8 megahertz in your car, in your kitchen, on your AI device, on DAB, and on the internet. Awaz FM on 99.8.
2: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
3: Hello, hi, it's Atik. I want to dedicate a song and also I want to sing on your radio.
4: So here we go. So ਸਾਨੂੰ ਦੇਖ ਕੇ ਮੁੰਡੀ ਸਾਰੀ ਸੜਦੀ ਥੋੜੀ ਜਾਂਦੀ ਲੰਘਿਆ ਕਿੱਥਿਆਂ ਲਗਾਇਆ ਵੱਡਾ ਸ਼ੇਰਨੀ ਥੋੜੀ ਜਾਂਦੀ ਨੇ ਲੰਘਿਆ ਨਿੱਤ ਕੇਲਨੀ ਕਹਿੰਦੇ ਕਿੱਥਿਆਂ ਲਗਾਇਆ ਵੱਡਾ ਸ਼ੇਰਨੀ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਚਦਾ ਆਉਂਦਾ ਆ ਲੈ ਕੇ ਚੰਨ ਵਰਗੀ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ ਲੈ ਚੰਨ ਵਰਗੀ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ.
3: Patty, thank you, bye.
5: Southampton's Community Radio, Awaz FM.

0: ਜੀ ਸੱਜਣੋ, ਤੁਸੀਂ ਸੁਣਿਆ ਇਹ ਸੌਂਗ, ਵੈਲਕਮ ਸੌਂਗ। ਕੈਸਾ ਲੱਗਿਆ ਤੁਹਾਨੂੰ? ਸਾਨੂੰ ਤਾਂ ਜਿਹੜਾ ਲੱਗਿਆ ਅਸੀਂ ਤੁਹਾਨੂੰ ਦੱਸ ਹੀ ਦਿੱਤਾ, ਹੁਣ ਤੁਹਾਨੂੰ ਇਹ ਕੈਸਾ ਲੱਗਿਆ ਇਹ ਤੁਸੀਂ ਦੱਸੋਗੇ, ਇਹਦੇ ਉੱਤੇ ਆਪਣੀ ਰਾਏ ਦਿਓਗੇ, ਕਮੈਂਟਸ ਰਾਹੀਂ ਵੀ ਦੱਸੋਗੇ ਸਾਨੂੰ, ਤੁਸੀਂ ਮੈਸੇਜ ਰਾਹੀਂ ਵੀ ਦੱਸੋਗੇ, ਸਾਨੂੰ ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ। ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ।
1: اپنے کاروبار کو کامیابی کی بلندیوں پر لے جانے کے لیے ایڈورٹائز کیجیے آپ اپنے آواز ایف ایم پر۔ لائیو نشریات کے علاوہ آواز سنا جا رہا ہے انٹرنیٹ پر دنیا بھر میں۔ سپانسر کیجیے اذان یا پھر رنگا رنگ پنجابی، اردو، پشتو یا ہندی پروگرامز آواز ریڈیو پر، اور پہنچائیے دنیا کے کونے کونے میں آپ اپنی آواز آواز ایف ایم کے ساتھ۔
2: You're listening to Awaaz FM 99.8 MHz in your car, in your kitchen, on your AI device, on DAB and on the internet. Awaaz FM on 99.8.
3: From Woodmill to Woolston, from Netley to Northam, this is Awaaz FM.